ਲੋ ਅਸੀਂ ਨੋ ਟੈਨਸ਼ਨ ਅਰਜੈਂਟ ਫਿਸ਼ਲ ਤੇਰੀ ਤਾਂ ਸੂ ਬਿੜੰਦੀ ਹੈ ਕਹਿਣਾ ਚਿੱਚੇ ਤਰ੍ਹਾਂ ਉਹਨੇ ਅਰਜੈਂਟ ਸ਼ਰਮ ਦੋਸੀ ਨੋਤਾ ਸੋ ਕਿ ਨਚ ਗੁਰ ਮੁਸ਼ ਮੇਕਅਪ ਨੇ ਸ਼ਿਕਵਾਲੇ ਅਸੀਂ ਨੋ ਵਿਆ ਜ਼ਰ ਜ਼ਰ ਤਾਂ ਸੂ ਨੋ ਟੈਨਸ਼ਨ ਅਰਜੈਂਟ ਫਿਸ਼ਲ ਦਾ ਵਾਖਲੇ ਪਖਪਲ ਮਖ ਮਦੇ ਹੋ ਲਗੇ ਅਸੀਂ ਯੋ ਦਵਾ ਦਰੀ ਮਿੰਟ ਐਪਰੇਸ਼ ਤਾਂ ਖੇ ਨਪਸ ਕਿ ਮਨੇ ਕਹਿਣਾ ਤਾਂ ਸੂ ਬਿਆ ਨੋ ਟੈਨਸ਼ਨ ਵਿਟਾਮਿਨ ਸੀ ਫੇਸ ਵਾਸ਼ ਯਾ ਬਿਊਟੀ ਫੇਸ ਵਾਸ਼ ਤਰ੍ਹਾਂ ਚ ਕਿ ਮਨੇ ਕਹਿਣਾ ਵਿੰਜ਼ਲ ਐਸ਼ੇਸ਼ ਅਸੀਂ

ਤਾਹਿਰ ਜਾਨ ਕਾਸਮੈਟਿਕਸ ਐਂਡ ਸ਼ੂਜ਼ ਸੈਂਟਰ ਦੇ ਦਾ ਦੁਕਾਨ ਬਕਮ ਗਿਰੇ ਦਾ ਇਕਬਾਲ ਮਾਰਕੀਟ ਅਬੂਜ਼ਰ ਪਲਾਜ਼ਾ ਤੰਗੀ ਐਂਡ ਮੰਦਨੀ ਰੋਡ ਤੰਗੀ ਉਹਦਾ ਮੰਦਨੀ ਰੋਡ ਦੇ ਕਹਿਣਾ ਸ਼ਕੁਰ ਜਾਪਾਨ ਬਾਜ਼ਾਰ ਸ਼ਕੁਰ ਇਲਾਕੇ ਦਾ ਜਾਪਾਨ ਬਾਜ਼ਾਰ ਦੇ ਦਗਲ ਤਾਹਿਰ ਕਾਸਮੈਟਿਕ ਸਟੋਰ ਦੇ ਏ ਟੂ ਜ਼ੈਡ ਪ੍ਰੋਡਕਟ ਅਸਰ ਮਿਲਾਈ ਹੋਈ ਹੈ।